ਸਸਿਕਾ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ।

0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.

ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਆਈ ਹੋਪ ਆਪਕੋ ਗਾਣੇ ਪਸੰਦ ਆ ਰਹੇ ਹੈਂ, ਔਰ ਮੈਂ ਤੋ ਬਾਤੇਂ ਤੋ ਆਪਕੋ ਪਸੰਦ ਕਰਨੀ ਪੜੇਂਗੀ ਮੇਰੀ। ਕਿਉਂਕਿ ਵੀਕਐਂਡ ਸਿਰਫ ਇੱਕ ਹੀ ਦਿਨ।

ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਜ਼ਬਰਦਸਤ ਈਵਨਿੰਗਸ ਮੇਂ ਇੱਕ ਨੰਬਰ

0: ਅਸੀਂ ਲੋਕਾਂ ਤੋਂ ਸਕੋਰ ਨਾ ਪੁੱਛੋ, ਹੁਣ ਤੈਨੂੰ ਸਕੋਰ ਮੈਂ ਹੀ ਦੱਸ ਦਿੰਦੀ ਹਾਂ ਯਾਰ। ਬਤਾਤੇ ਹੋਏ ਵੀ ਥੋੜਾ ਸਾ ਦੁੱਖ ਦਰਦ ਜੋ ਹੈ ਵੋ ਮੇਰੇ ਕੋ ਆਜ ਹੋ ਰਹਾ ਹੈ। ਸੋ ਹੈਦਰਾਬਾਦ ਔਰ ਪੰਜਾਬ ਕਾ ਮੈਚ ਚੱਲ ਰਹਾ ਹੈ, ਹੈਦਰਾਬਾਦ ਨੇ ਪਹਿਲੇ ਖੇਲਦੇ ਹੋਏ 236 ਰਨ ਕਾ ਟਾਰਗੇਟ ਦਿਆ, 15 ਓਵਰ ਕੰਪਲੀਟ ਹੋ ਚੁੱਕੇ ਹੈ। ਪੰਜਾਬ ਕਾ ਸਕੋਰ ਹੈ 130, 6 ਵਿਕਟ ਆਲਰੇਡੀ ਜਾ ਚੁੱਕੇ, 30 ਬਾਲੋ ਪੇ 106 ਰਨ ਬਣਾਨੇ ਹੈ ਉਨਕੋ। I don't know. वापस लौट के मैं आप लोगों का नाम लेने वाली हूँ, नेम गेम शुरू होने वाला है। वेल, अगर आप मुझे सुन रहे हैं, अगर आप चाहते हैं कि आपका नाम रेडियो पे मैं बोलूँ, तो आप अपना नाम टाइप करके रखिएगा, जैसे मैं आपको बोलूँ आप मुझे व्हाट्सएप कर दीजिएगा।
1: Presented by Duke's Cafe. Sweetness that hits straight to the heart. Dadar ki most loved kulfi, ab bilkul pass. Madar Kadeem, Vakra, VFS Global ke site, Oak Banafi, Metro Kick just next. Instagram pe follow karo and drop by today.
2: Powered by Ahmed Al Maghribi Perfumes. Buy 3 get 1 free. Aapne sahi suna, Ahmed Al Maghribi par chal raha hai Buy 3 get 1 free offer on all products 15 Mei tak. This offer is available on all 19 branches.
1: Brought to you by Ibad Sports. Gear up, game on. All your sports needs at one place. Ibad Sports, brand of achievements. Contact 7733-9198.
3: Boundaries hit, flavors ignite. Ab har dish mein lagega desi swad ka tadka with Desi Dhaba. Taste ka real sixer. Desi Dhaba, Bin Mehmood, Tawar Mall and Mall of Qatar.
4: Cool song.
3: Radio Olive par. Aane wala gana, cool song of the hour.
5: Kya baat hai sir? Kya baat? Ye baat hai.
4: Cool song.